0: ਗਿਆ
1: ਕਾਤੀਆਂ ਖਾਲੇ ਰੇ ਨਵਾਂ ਨਵਾਂ ਆਲੇ ਮਾਇਆ ਨਵਾਂ ਨਵਾਂ ਆਲੇ ਹਾਏ ਸੋਨਾ ਨਵਾਂ ਨਵਾਂ ਆਲੇ ਮਾਇਆ ਕਾਤੀਆਂ ਖਾਲੇ ਰੇ ਬਿਲਾਇਤ ਭਾਟਾ ਚਟਨੀ ਚੀਟੂਆ ਸੇ ਬੇ ਝੋਰ ਰੇ ਚੀ